ਤਾਂ ਭੈਣੋ ਦਿਖਾ ਕਿੰਨਾ ਪਿਆਰਾ ਹੈ ਜਿਹੜਾ ਹੈ ਲੋਕ ਗੀਤ ਥਾ ਕਨੇ ਦਿਖਾ ਕਿਆ ਹੁੰਦਾ ਕਿ ਲੋਕ ਗੀਤ 'ਚ ਕਿਤਨੀ ਵਧੀਆ ਗੱਲਾਂ ਹੁੰਦੀਆਂ ਜੁੜੀਆਂ ਕਿ ਉੜਦਾ ਤੂੰ ਜਾਈ ਕਾਗਾ ਕਨੇ ਦਿਖਾ ਪਿਓਕਿਆਂ ਦੇ ਬਾਰੇ 'ਚ ਗਲਾਇਆ ਤਾਂ ਦਿਖਾ ਸਾਡੀਆਂ ਭੈਣਾਂ ਦਾ ਕਨੇ ਸਾਡਾ ਧਿਆਨ ਜਿਹੜਾ ਸੀ ਹਮੇਸ਼ਾ ਆਪਣੇ ਪਿਓਕਿਆਂ 'ਚ ਰਹਿੰਦਾ ਹੈ। ਤਾਂ ਹਾਂ ਜ਼ਮੀਨਾਂ ਦੀ ਸਿਹਤਾਂ ਦੀ ਗੱਲ ਕਰਾਂ ਦੇ ਤਾਂ ਹਾਂ ਗੱਲ ਕਰਾਂ ਦੇ ਜੈਵਿਕ ਖੇਤੀ ਇਹਦੇ ਬਾਰੇ 'ਚ ਤਾਂ ਹਾਂ ਇਹ ਗੱਲ ਕਰਾਂ ਦੇ ਥੇ ਕਿ ਜਿਵੇਂ ਆਹਾਂ ਆਪਣਾ ਧਿਆਨ ਰੱਖਦੇ ਆਪਣੇ ਸਵਾਸਥ ਦਾ ਧਿਆਨ ਰੱਖਦੇ ਤੀਆਂ ਹੀ ਆਹਾਂ ਆਪਣੀ ਜਿਹੜੀ ਹੈ ਜ਼ਮੀਨਾਂ ਦਾ ਧਿਆਨ ਰੱਖਣਾ ਹੈ, ਘੱਟ ਰਸਾਇਣਾਂ ਦਾ ਪ੍ਰਯੋਗ ਕਰਨਾ ਹੈ ਕਿਉਂਕਿ ਤਿੰਨਾਂ 'ਤੇ ਮਿੱਟੀ ਦਾ ਸਵਾਸਥ ਜਿਹੜਾ ਹੈ ਸੈ ਖਰਾਬ ਹੁੰਦਾ ਹੈ, ਕੰਨੇ ਕੰਨੇ ਮਿੱਟੀ ਦੀ ਜਿਹੜੀ ਉਪਜਾਊ ਕਸ਼ਮਤਾ ਹੁੰਦੀ ਹੈ ਸੈ ਵੀ ਘਟੀ ਜਾਂਦੀ ਹੈ, ਕਨੇ ਕੁਛ ਪ੍ਰਾਕ੍ਰਿਤਿਕ ਚੀਜ਼ਾਂ ਹਨ ਜਿਹੜੀਆਂ ਮਿੱਟੀ ਹੈ ਕਨੇ ਫਸਲਾਂ ਦੇ ਸਵਾਸਥ ਤਾਈਂ ਖਰੀਆਂ ਹਨ, ਜਿਵੇਂ ਕਿ ਗੋਬਰ ਦੀ ਖਾਦ ਹੋਈ ਗਈ, ਕਨੇ ਇਹ ਮਿੱਟੀ ਹੈ ਜੋ ਜਿਹੜਾ ਸੈ ਸਵਾਸਥ ਪ੍ਰਦਾਨ ਕਰਦੀ ਹੈ, ਕੰਨੇ ਕੰਨੇ ਤਾਕਤ ਜਿਹੜੀ ਹੈ ਸੈ ਦਿੰਦੀ ਹੈ, ਕੇਂਚੂਆ ਖਾਦ ਜਿਹੜੀ ਹੈ ਸੈ ਫਸਲਾਂ ਜੋ ਪੋਸ਼ਣ ਦਿੰਦੀ ਹੈ, ਜੀਵਾਮ੍ਰਿਤ ਜਿਹੜਾ ਹੈ ਸੈ ਮਿੱਟੀ 'ਚ ਜਿਹੜਾ ਸੈ ਜੀਵਾਣੂਆਂ ਜੋ ਵਧਾਉਂਦਾ ਹੈ, ਕਨੇ ਨੀਮ ਦਾ ਘੋਲ ਜਿਹੜਾ ਸੈ ਕੀਟਾਂ 'ਤੇ ਬਚਾਵ ਕਰਦਾ, ਜਿਵੇਂ ਆਹਾਂ ਆਪਣੇ ਸਰੀਰ ਜੋ ਸਵਸਥ ਰੱਖਣੇ ਦੇ ਤਾਈਂ ਖਰੀਆਂ ਚੀਜ਼ਾਂ ਚੁਣਦੇ ਹਨ ਤੀਆਂ ਹੀ ਜੈਵਿਕ ਖੇਤੀ 'ਚ ਪ੍ਰਾਕ੍ਰਿਤਿਕ ਚੀਜ਼ਾਂ ਫਸਲਾਂ ਕਨੇ ਮਿੱਟੀ ਹੈ ਜੋ ਸਵਸਥ ਰੱਖਦੀਆਂ ਹਨ, ਉਪਜਾਊਪਣ ਜਿਹੜਾ ਸੈ ਤਿੰਨਾਂ ਦਾ ਬਣਿਆ ਰਹਿੰਦਾ ਹੈ। ਤਾਂ ਆਹਾਂ ਜਿਹੜੀ ਹੈ ਫਰੀ ਚੱਲਣਾ ਇੱਕ ਪਿਆਰੇ ਜਿਹੇ ਲੋਕ ਗੀਤ ਦੀ ਤਰਫ, ਤਾਂ ਉਹ ਆ ਸੁਣਦੇ ਪਿਆਰਾ ਜਿਹਾ ਲੋਕ ਗੀਤ।

ਤਾਂ ਸਾਡੀਓ ਭੈਣੋ ਉਹ ਆਹਾਂ ਸਾਰੇ ਮਿਲੀ ਨੇ ਜੈਵਿਕ ਖੇਤੀ ਅਪਣਾਉਣ ਆਪਣਿਆਂ ਖੇਤਾਂ 'ਚੋਂ ਪ੍ਰਾਕ੍ਰਿਤਿਕ ਕਨੇ ਉਪਜਾਊ ਜਿਹੜਾ ਸੈ ਬਣਾਉਣ ਰਸਾਇਣ ਮੁਕਤ ਖੇਤੀ ਅਤੇ ਸਿਹਤਾਂ 'ਚੋਂ ਬਚਾਉਣ ਕਨੇ ਆਪਣੇ ਹੱਥਾਂ 'ਚੋਂ ਆਪਣਾ ਸਵਾਸਥਿਆ ਜਿਹੜਾ ਸਾ ਭਵਿੱਖ ਬਣਾਉਣ ਆਸ਼ਾ ਹੈ ਕਿ ਭੈਣੋ ਤੁਹਾਨੂੰ ਸਾਡਾ ਇਹ ਪ੍ਰਯਾਸ ਜ਼ਰੂਰ ਪਸੰਦ ਆਇਆ ਹੋਣਾ ਕਨੇ ਫਿਰ ਹੀ ਮਿਲ ਗਏ ਇੱਕ ਹੋਰ ਕਾਰਜਕ੍ਰਮ 'ਚ ਇੱਕ ਕੁਸੀ ਨੋਏ ਵਿਸ਼ੇ ਕੰਨੇ ਤਾਂ ਆਪਣੀ ਭੈਣ ਜਿਹੜੀ ਹੈ ਮਾਸਟਰਨੀ ਜੋ ਦਿਆ ਅਨੁਮਤੀ ਕਾਰਜਕ੍ਰਮ ਮਿੰਜਰਾਂ ਸਮਾਪਤ ਕਰਨੇ ਦੀ ਕਾਰਜਕ੍ਰਮ ਪ੍ਰਸਤੁਤਕਰਤਾ ਜਿਤੇਂਦਰ ਪਾਲ ਸਿੰਘ ਕਨੇ ਤਕਨੀਕੀ ਸਹਿਯੋਗ ਰਿਹਾ ਵਿਕਾਸ ਪਠਾਣੀਆ ਦਾ ਹੁਣ ਮਾਸਟਰਨੀ ਜੋ ਦਿਆ ਅਨੁਮਤੀ ਅੱਛਾ ਜੀ ਜੈ ਹਿੰਦ।

0: कार्यक्रम किसान बाणी सुना कर दे सारे ही किसान बागबान भाई बहन जो बड़का चाचू की तरफा दे राम राम। किसान साथी हो आज टैले पर ने मंजू सो की मास्टर जी ता मास्टर जी राम राम
1: राम राम। बड़का चाचू जी कने सारे सुनने वाले साढ़े संजा दे किसान बागवान साथी हैं जो किसान भैन जो संजा दी बेला दी राम राम। दिखा बड़का चाचू जी अजकल जेड़ा सा खेतां च खूब काम लग गया।
0: बिल्कुल बिल्कुल
1: दा दिखा कुछ एक जेड़े हैं सै अपनी कटाई की हुई है साड़ी कणक की फसल की तिस जो जेड़ा सै संभाला दे धोआ दे सुका दे तो अह अगर ये सोचिए भी साढ़े किसान साथी वेले हैं तो असं वेले बिल्कुल नहीं होंगे चाहे सै किसान भैन हो अजकल तो दिखा बच्चे ਬੱਚਿਆਂ ਜੋ ਬਜ਼ੁਰਗਾਂ ਜੋ ਸਾਰਿਆਂ ਜੋ ਲੱਗਣਾ ਪਉਂਦਾ।
0: ਬਿਲਕੁਲ ਬਿਲਕੁਲ ਕਿਉਂਕਿ ਇਹ ਖੇਤੀਬਾੜੀ ਦਾ ਜਿਹੜਾ ਕੰਮ ਹੁੰਦਾ ਨਾ ਔਰ ਸਾਰੇ ਹੀ ਜਿਹੜੇ ਘਰ ਦੇ ਮਾਣੂ ਹੁੰਦੇ ਨਾ ਸਾਰੇ ਅਗਰ ਇਕੱਠਾ ਹੋਈ ਕਿ ਅਗਰ ਕੰਮ ਕਾਜ ਜੋ ਕਰਦੇ ਹਨ ਤਾਂ ਅਸੀਂ ਕੰਮ ਕਾਜ ਜਲਦੀ ਵੀ ਹੋ ਜਾਣਾ ਹੈ।
1: ਬਿਲਕੁਲ
0: ਔਰ ਦੇਖਾ ਕਿ ਕਈ ਵਾਰੀ ਮੌਸਮ ਵੀ ਡਗਮਗਾਈ ਪਹੁੰਚਦਾ ਤਾਂ ਮਤਲਬ ਜਿਹੜਾ ਸਾਡੀ ਸਾਲੇ ਦੀ ਮਿਹਨਤ ਹੈ ਅਗਰ ਇਸੇ ਸਹੀ ਸਲਾਮਤ ਸਾਡੇ ਘਰ ਦੁਆਰ ਪਹੁੰਚ ਜਾਂਗੀ ਨਾ ਤਾਂ ਹੀ ਸਾਨੂੰ ਜਿਹੜਾ ਮਤਲਬ ਜਿਹੜਾ ਫਾਇਦਾ ਕਿ ਵੀ ਮਿਲਣਾ ਹੈ।
1: ਬਿਲਕੁਲ ਖਰੀ ਗੱਲ ਬੋਲਿਆ ਦਿਖਾ ਜੀ ਹਾਂ ਪੂਰਾ ਸਾਲ ਪੇਪਰਾਂ ਦੀ ਤਿਆਰੀ ਕਰਦੇ ਨਾ ਪਰ ਮਾਰਚ ਮਹੀਨਾ ਜਿਹੜਾ ਹੁੰਦਾ ਨਾ ਤਿਸ 'ਚ ਪੇਪਰ ਹੁੰਦੇ ਤਾਂ ਤਿਸ 'ਚ ਹਾੜਾ ਪਤਾ ਲੱਗਦਾ ਕਿ ਹਾਂ ਪੂਰਾ ਸਾਲ ਕਮਾਇਆ ਕਿਆ ਤੀ ਇਹ ਹਾੜੀ ਫਸਲ ਹੁੰਦੀ ਦਿਖਾ ਫਸਲਾਂ 'ਚ ਕਿਹਾ ਕਿ ਅਹਾਂ ਕਮਾਇਆ ਕਿਆ ਹੈ ਤਾਂ ਸਹਿ ਜਿਹੜਾ ਸਹਿ ਇਸ ਵੇਲੇ ਨਿਕਲਣਾ ਕਨੇ ਉਸ ਕਮਾਇਆ ਜੋ ਹਾਂ ਸੰਭਾਲਣਾ ਕਿਵੇਂ ਤਾਂ ਸਹਿ ਵੀ ਬੜਾ ਜ਼ਰੂਰੀ ਹੈ। ਅਗਰ ਵਰਖਾ ਪਈ ਤਾਂ ਸਾਡੀ ਕਣਕਾਂ ਦੀ ਫਸਲਾਂ 'ਚ ਨਵੀਂ ਆਈ ਆਣੀ ਕਨ ਸਹਿ ਖਰਾਬ ਹੋ ਸਕਦੀ।
0: ਬਿਲਕੁਲ ਕਹਿਣਾ ਇਸ ਦੇ ਕਰਨੇ ਕਰਨੇ ਦੀਆਂ ਦੇਖਾ ਕਿ ਅੱਜ ਕੱਲ੍ਹ ਗਰਮੀ ਦਾ ਮੌਸਮ ਕਿ ਵੀ ਜ਼ੋਰਾਂ ਸ਼ੋਰਾਂ ਪਰ ਸ਼ੁਰੂ ਵੀ ਹੈ ਔਰ ਵਿੱਚ ਵਿੱਚ ਵਰਖਾ ਵੀ ਆਈ ਜਾਂਦੀ ਹੈ ਲੇਕਿਨ ਦੇਖਾ ਕਿ ਜਿਵੇਂ ਕਿ ਹਾਂ ਆਪਣੀ ਮਤਲਬ ਖੇਤੀਬਾੜੀ ਦਾ ਕਰਦੇ ਨੇ ਜਿਵੇਂ ਅਨਾਜ ਵਾਲੀ ਫਸਲਾਂ ਲਗਾਉਂਦੇ ਨੇ ਹੋਰ ਵੀ ਕਈ ਤਰ੍ਹਾਂ ਦੀ ਖੇਤੀਬਾੜੀ ਕਰਦੇ ਨੇ ਤਾਂ ਜਿਵੇਂ ਸਾਡੇ ਜਿਹੜੇ ਕਿਸਾਨ ਭਾਈ ਹੈ ਆਪਣੇ ਜਿਵੇਂ ਪਸ਼ੂ ਧਨ ਦਾ ਪਸ਼ੂਆਂ ਦਾ ਕੰਮ ਵੀ ਰੱਖਿਆ ਜਿਵੇਂ ਡੇਅਰੀ ਦਾ ਕੰਮ ਵੀ ਰੱਖਿਆ ਤਾਂ ਕਈ ਆ ਛੋਟੇ ਸਤਰ ਪਰ ਕਰਦੇ ਨੇ ਕਈ ਵੱਡੇ ਸਤਰ ਪਰ ਕਰਦੇ ਨੇ ਤਾਂ ਸਾਨੂੰ ਬੋਲਦੇ ਨੇ ਕਿ ਹਰ ਮੌਸਮ ਦਾ ਕਿ ਵੀ ਇੱਕ ਆਪਣਾ ਅਲੱਗ ਅਲੱਗ ਜਿਹੜਾ ਮਹੱਤਵ ਰਹਿੰਦਾ ਹੈ।
1: ਬਿਲਕੁਲ ਜੀ।
0: ਔਰ ਮੌਸਮ ਦੇ ਅਨੁਸਾਰ ਹੀ ਸਾਨੂੰ ਆਪਣੇ ਕੰਮ ਕਾਜ 'ਚ ਕਿ ਅਮਰੀ ਬਦਲਾਵ ਲਾਉਣਾ ਪਾਉਂਦੇ ਨੇ ਤਾਂ ਇਹਨਾਂ ਦਿਨਾਂ 'ਚ ਸਾਨੂੰ ਜਿਹੜੇ ਸਾਡੇ ਪਸ਼ੂ ਹਨ ਉਹਨਾਂ ਦੀ ਵੀ ਸਾਨੂੰ ਦੇਖ ਰੇਖ ਕਰਨਾ ਕਿ ਵੀ ਬੜੀ ਬੜੀ ਜ਼ਰੂਰੀ ਹੈ ਕਿਉਂਕਿ ਦੇਖਾ ਕਿ ਗਰਮੀ ਦਾ ਮੌਸਮ ਹੈ ਔਰ ਜਿਵੇਂ ਕਿ ਆਹਾਂ ਆਪਣੇ ਪਸ਼ੂਆਂ ਜੋ ਮਤਲਬ ਜਿਵੇਂ ਗਰਾਲਾ 'ਚ ਬੰਨਦੇ ਹਨ ਤਾਂ ਦੇਖਾ ਕਿ ਗਰਾਲਾ 'ਚ ਕਿਆ ਹੋਣਾ ਚਾਹੀਦਾ ਕਿ ਖਿੜਕੀ ਖੜਕੀ ਦਾ ਜਿਹੜਾ ਪੂਰਾ ਪ੍ਰਬੰਧਨ ਹੋਣਾ ਚਾਹੀਦਾ ਤਾਂ ਕਿ ਉਹਨਾਂ ਜੋ ਹਵਾ ਕਿ ਵੀ ਮਿਲਦੀ ਰਹੇ।
1: ਬਿਲਕੁਲ ਜੀ। ਬੜਕਾ ਚਾਚੂ ਜੀ ਤੁਸੀਂ ਬੜੀ ਛੈੜ ਗੱਲ ਗਲਾ ਦੇ ਦੇਖਾ ਨਾ ਸਾਡੇ ਘਰੇ 'ਚ ਪੱਖੇ ਲੱਗੇ ਹੋਏ ਨੇ
0: ਹੈ ਨਾ ਜੀ ਜੀ ਜੀ
1: ਤਾਂ ਗਰਮੀ ਤਾਂ ਨਹੀਂ ਪਹੁੰਚਦੀ ਵੀ ਇੰਨਾ ਮਨ ਕਰਾ ਦਾ ਵੀ ਏ ਸੀ ਲਾਈ ਲਈਏ
0: ਜੀ ਜੀ
1: ਤਾਂ ਤੀਏ ਸਾਡੇ ਪਸ਼ੂ ਹੈ ਨਾ ਵੀ ਤਾਂ ਤਿੰਨਾਂ ਜੋ ਵੀ ਹਵਾ ਜ਼ਰੂਰੀ ਹੈ ਖਿੜਕੀ ਦਰਵਾਜ਼ੇ ਜਿਹੜੇ ਨੇ ਸਰ ਬਿਲਕੁਲ ਕਹਿੰਦੇ ਜਿਹੜੀਆਂ ਖਿੜਕੀਆਂ ਦਰਵਾਜ਼ੇ ਨੇ ਤਿੰਨਾਂ 'ਚ ਜਾਲੀਆਂ ਜਿਹੜੀਆਂ ਸਰ ਜ਼ਰੂਰ ਲੱਗੀਆਂ ਹੋਣਾ ਚਾਹੀਦੀਆਂ ਕਿ ਕੋਈ ਸੱਪ ਵਗੈਰਾ ਵੀ ਨਾ ਅੰਦਰ ਵੜੀ ਆਏ ਕੋਈ ਡੰਗ ਵਗੈਰਾ ਖਰੀਦੇ ਤਿੰਨਾਂ ਗੱਲਾਂ ਦਾ ਵੀ ਹਾਂ ਜ਼ਰੂਰ ਧਿਆਨ ਰੱਖਣਾ ਕਹਿੰਦੇ ਦੇਖਾ ਜੰਗਲਾਂ 'ਤੇ ਅੱਜ ਕੱਲ੍ਹ ਬਾਘ ਬੂਘ ਵੀ ਬਾਹਰ ਆਈ ਆ ਉਹਦੇ ਵੀ ਸਹਿ ਸਾਡੇ ਕੁਸੀ ਪਸ਼ੂ ਹੈ ਪਰ ਨਾ ਆਕਰਮਣ ਕਰੀਏ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਤਾਂ ਦਰਵਾਜ਼ੇ ਖਿੜਕੀਆਂ ਸਾਡੇ ਜਿਹੜੇ ਲੱਗੇ ਹੋਣ ਸੇ ਬਿਲਕੁਲ ਠੀਕ ਠਾਕ ਹੋਣਾ ਚਾਹੀਦਾ।
0: ਬਿਲਕੁਲ ਕਹਿੰਦਾ ਦੇਖਾ ਕਿ ਜਿਵੇਂ ਅਗਰ ਪਸ਼ੂਆਂ 'ਚ ਕੀ ਹੁੰਦਾ ਕਿ ਕਈ ਵਾਰੀ ਜਿਵੇਂ ਆਪਣੀ ਗਰਾਲਾ ਉਹ ਸਾਫ਼ ਸੁਥਰਾ ਨਹੀਂ ਰੱਖਣਗੇ
1: ਬਿਲਕੁਲ
0: ਤਾਂ ਇਸ 'ਤੇ ਵੀ ਪਸ਼ੂ 'ਚ ਕਈ ਤਰ੍ਹਾਂ ਦੀ ਜਿਵੇਂ ਬਿਮਾਰੀਆਂ ਲੱਗਣ ਦੀ ਜਿਹੜੀ ਸੰਭਾਵਨਾ ਕਿ ਵੀ ਰਹਿੰਦੀ ਹੈ।
1: ਬਿਲਕੁਲ।
0: ਤਾਂ ਜਿਵੇਂ ਵੀ ਅਗਰ ਆਹਾਂ ਪਸ਼ੂਆਂ 'ਚ ਅਗਰ ਕੋਈ ਐਸੀ ਵੈਸੀ ਸਾਨੂੰ ਹਰਕਤ ਨਜ਼ਰ ਆਉਂਦੀ ਹੈ ਤਾਂ ਆਪਣੇ ਜਿਹੜੇ ਸਥਾਨੀ ਜਿਹੜੇ ਚਿਕਿਤਸਕ ਹੁੰਦੇ ਨਾ ਜਿਵੇਂ ਪਸ਼ੂਆਂ ਦੇ ਜਿਹੜੇ ਡਾਕਟਰ ਹੁੰਦੇ ਨੇ ਉਹਨਾਂ ਹੋ ਕੇ ਸਾਨੂੰ ਸੰਪਰਕ ਸਾਧਣਾ ਚਾਹੀਦਾ ਔਰ ਦੇਖਾ ਕਿ ਅਗਰ ਆਹਾਂ ਟਾਈਮ ਰਹਿੰਦੇ ਉਹਨਾਂ ਹੋ ਕੇ ਸੰਪਰਕ ਸਾਧਨੇ ਤਾਂ ਨੁਕਸਾਨ ਹੋਣੇ ਦੇ ਕੇ ਵੀ ਆਹਾਂ ਬਚੀ ਸਕਦੇ ਨੇ ਕਹਿੰਦੇ ਇਹ ਜਿਹੜੀ ਛੋਟੀ ਛੋਟੀ ਗੱਲਾਂ ਹੁੰਦੀ ਨੇ ਲੇਕਿਨ ਹੈਨ ਕੰਮੇ ਦੀ ਗੱਲਾਂ ਤਾਂ ਅਸਾਂ ਦਾ ਜਿਹੜਾ ਕਿਸਾਨ ਸਾਥੀ ਕਿ ਵੀ ਜ਼ਰੂਰ ਆਪਣੇ ਪਸ਼ੂ ਧਨ ਦੀ ਜਿਹੜੀ ਧਿਆਨ ਕੇ ਵੀ ਰੱਖਣਗੇ।
1: ਬਿਲਕੁਲ ਜੀ।
0: ਤਾਂ ਗੱਲਾਂ ਬਾਤਾਂ ਕਿਸਾਨ ਸਾਥੀ ਉਹ ਅੱਗੇ ਵੀ ਚੱਲ ਰਹੇ ਨੇ ਪਰ ਹੁਣ ਆਹਾਂ ਸ਼ਾਮਿਲ ਕਰਨਾ ਇੱਕ ਪਿਆਰਾ ਦੇ ਲੋਕ ਗੀਤ ਤਾਂ ਰਲੀ ਮੇਲੀ ਸੁਣਦੇ ਨੇ ਸਾਰੇ ਹੀ ਲੋਕ ਗੀਤ
1: ਜੀ।

0: सो
1: 250 किसान
0: हाँ
1: बागवान
0: जी
1: कने सह जेड़ा काम करा दे सह करा दे जंगली गेंदे पर,
0: अच्छा
1: और जंगली गेंदे दे क्या कर दे सह तेल कर दे
0: हाँ
1: कने
0: जी
1: सह तेल जेड़ा सह आज दी डेट पर अगर मैं तो वो करना चाहूँ तो मार्केट विच 9,000 ते लेकर 12,000 पर किलो दे जेड़ी ते तिसदी कीमत है, ठीक है।
0: अच्छा
1: हाँ पर कम करने की जरूरत है ना, सह
0: हाँ
1: भी
0: जी
1: करा दे और भी करा दे। और इन्हें जेड़ा प्रोत्साहन शुरू शुरू विच दिता था दे जेड़ा हाँ दा IHBT पालमपुर है
0: हाँ जी
1: इथू का एक प्रोजेक्ट था, तिस दे माध्यम से चाहे सह तुहां दा मुस्कबाड़ा हो गया
0: हाँ जी
1: या फिर ये जंगली गेंदा होया,
0: हाँ
1: इस
0: जी
1: पर जेड़ा सह काम करा देता तिस दे माध्यम से तिना जो जेड़े तिथु डिस्टिलेशन यूनिट जिस विच तेल कट देन
0: हाँ
1: सह
0: जी
1: मशीन भी तिना किसानों दिते गई कने तिना बड़ा अच्छा रिस्पॉन्स दिता
0: हाँ
1: कने
0: जी
1: हुण भी जेड़ा कुछ दिन पहले जेड़ा सह आहां दे नौणी विश्वविद्यालय ने भी तिना 4-5 जेड़े किसान है ना तिना सम्मानित किया इसी वास्ते कि सह जेड़ा ना सह इस दिशा च काम करा दे ताकि तिना देखी करी होर भी जेड़े किसान बागवान से अगा आन
0: जी हाँ जी
1: जी।
0: दिखा डॉक्टर साहब जी आज जिये तो हाँ जिक्र किया है ना कि आज अगर हाँ किसान चाहन तो सरकार कने विभाग दे अधिकारी हर कदम पर किसान साथियां सोगी हैं
1: बिल्कुल बिल्कुल
0: अहाँ बिच एक जड़ी से लगन होना चाहिए कि अहाँ भी जड़ा सा किया अपनी पहचान अपने इलाके बिच इसी कमियों करके बनाइए
1: हाँ एक एक और मैं गल तुहाना शेयर करना चाहता कने बड़ी महत्वपूर्ण है कने किसान बागवान भाइयों ये जरूर सुनना चाहिए कने इस पर ध्यान देना चाहिए कि हुण जड़ा है से प्रदेश सरकार ने एक MOU साइन किया है,
0: अच्छा
1: ये किया डायवर वाले ने,
0: जी
1: ठीक है। कने इस विच तुहां दा अहां दा प्रौद्योगिकी विभाग जड़ा सह भी शामिल है,
0: हाँ जी
1: जिड़ा फॉरेस्ट डिपार्टमेंट है जंगलात है सह भी शामिल है,
0: हाँ जी
1: विश्वविद्यालय जड़े ने अहां दे सह भी शामिल है ना। कने आने वाले समय विच तेना टारगेट रखे है कि कम से कम भी जड़ा से हर साल 1 लाख पौधा जड़ा से किसान जो फ्री ऑफ कॉस्ट किसान ना जो अलग अलग किस्म के पौधे जेड़े औषधीय पौधे होन सुगंधित पौधे होन सह वितरित करने कने तेना दे एक सब सारे ते बड़ा जड़ा प्रश्न रहता किसान बागवान का सह ये होगा कि भाई उगाई तो हाँ लेंगे उगाने मना नहीं करता कोई भी,
0: जी
1: तेना दी भी जड़ी सारे ते बड़ी जड़ी समस्या होंगी तेना दी यही होंगी कि भाई आह बेचना कुता है बाहर
0: हाँ
1: च
0: जी जी
1: सारे
0: बिल्कुल
1: ते
0: हाँ
1: जेड़ा
0: जी
1: प्रेशन चेन बड़ा जेड़ा प्रेशन चेन लगता सह लगता मार्केटिंग दा
0: जी बेचना कुतु है
1: बेचना कुथू है।
0: हाँ
1: तो
0: जी
1: इस विच ये जेड़ा MOU साइन होया इस विच ये भी गारंटी है कि भाई जिना देना है अगर जे डाबर वाले देंगे से पौधे तो तिना जेड़ा से प्रोडक्ट जेड़ा बाद विच से डाबर वाले है नहीं लेना, सरकार दी तरफ ते अश्योरिटी हो जानी कि अगर किसान कोई चीज सुगंधित पौधे या औषधीय पौधे उगा देता तिसियो खरीदार जेड़ा से पूरी सरकार ही बैठी हो कने सिना डाबर जे माध्यम ते जेड़ी से वापस तेना से चीज ले जानी,
0: हाँ जी देखा
1: ठीक है।
0: जितने भी बाजार में हाँ जितना कोई साबुन है शैम्पू है या परफ्यूम है ना देखो सुगंधित पौधे से जड़ा सा ये सब तैयार होते हैं ना
1: बिल्कुल बिल्कुल ये
0: है ना
1: सारी चीजें कने
0: कन्या अगर हाँ दुए बहा जी तो हाँ जिक्र किता हाँ दस्या आयुर्वेदिक दवाइयों बच्चे जी औषधीय पौधे हुई हरड़ हुई
1: गेड़ा हो
0: भेड़ा
1: गया आमड़ा हो गया
0: आंवला है ना
1: हाँ ये तो सुने होना तो त्रिफला बनता है इसी
0: हाँ
1: से
0: जी
1: है
0: बिल्कुल
1: ना,
0: हाँ
1: जिना
0: जी
1: जिना आदमियों दिक्कत होंगी जिना दा पाचन शक्ति ठीक नहीं होंगी जिना
0: जी
1: भुख नहीं लगती
0: हाँ
1: है ना
0: जी
1: तिना वास्ते स्पेशल त्रिफला बनता है कने त्रिफला विच यही चीज तीन चीजा पौंदियां
0: हाँ
1: हरड़ भेड़ा कने आमड़ा
0: कारण देखा ये अरड़ भेड़ा आंबला जड़ा सा अहाँ दे ग्राम बिच अहाँ दे जमीना बिच कने बना बिच काफी मात्रा बिच होंदा
1: बिल्कुल
0: है ना
1: होंदा अब आवे ही है ना कि
0: हाँ
1: हाँ
0: जी
1: जानकारी नहीं है
0: जी
1: कि किया इसी इस्तेमाल करना सह भी
0: हाँ
1: जरूरी
0: हाँ
1: है
0: जी
1: ना। इस ते अलावा और भी तो हाँ दिखा होना एक पीछे जालू कोविड का दौर आया ना
0: जी जी
1: तो कोविड का दौर बिच हाँ साइकोलॉजिकली ना बड़ी बड़ी समस्या आएगी
0: हाँ जी
1: यानी इस दौरान जेड़े ज्यादातर आदमी मरे ना सह बीमारी दे नहीं मरे
0: हाँ जी
1: साइकोलॉजिकली प्रेशर ने मरी गए,
0: जी
1: ठीक
0: बिल्कुल
1: है।
0: हाँ
1: तिना
0: जी
1: लग गया पता नहीं मिंजो क्या हो गया हूं क्या हुई है कोरोना आई है कोरोना आई है।
0: हाँ
1: मैं तो दसना चाहता कि भाई इस दौरान मैं भी इसका हिस्सा था कने जल लॉकडाउन लग गया कने कोई बाहर नहीं जाते था तो मैं लोगों बिच जाता था, ठीक है।
0: हाँ जी
1: और मेरा जेड़ा एक इस विच बचाव दा सारे दे बड़ा काम जे कीता था सह कीता जेड़े मैं अपने घरे दो तीन चीजा तैयार कीतियां थी मैं तिस दा काढ़ा लेंदा था, मैं कोई दवा नहीं ली कोई
0: हाँ
1: कुछ
0: जी
1: नहीं ली कने मैं लोगों दे बिच गया जिथू मिंजो ये भी लगे कि दस्या लोगों की इसी कोरोना हो गया
0: हाँ
1: मैं
0: जी
1: तिना दे भी मिलया
0: हाँ जी
1: मिंजो कोई दिक्कत नहीं हुई। तो सह कुछ जेड़ी चीजें ना कने हरेक दे घरे च होनी चाहिए तीन चीज चार चीजें मैं हमेशा गलांदा
0: हाँ जी
1: एक तो हाँ गलोए हो गया गलोए हर घरे होना चाहिए
0: बिल्कुल
1: तुलसी हर घरे होना चाहिए,
0: जी
1: ठीक है। जेड़ा लेमन ग्रास तो हाँ बोला दे
0: हाँ जी
1: सह हर घरे होना चाहिए।
0: हाँ जी
1: स्टीबिया एक बड़ा महत्वपूर्ण प्लांट है
0: हाँ जी
1: आधा ठीक है स्टीबिया प्लांट सह चीनी का काम करता,
0: हाँ जी
1: ठीक है। जितने भी तो हाँ शुगर पेशेंट है ना तेना वास्ते सह रामबाण है,
0: हाँ जी
1: ठीक है। ये जेड़ी चीजें है ना
0: हाँ जी
1: एलोवेरा हो गया,
0: एलोवेरा हाँ जी
1: ठीक है।
0: हाँ
1: ये 4-5 जेड़ी चीजें है ना ये तो मैं बोलता कोई भी घर दे नहीं होना चाहिए जिस घर ये गमले बिच नहीं होना चाहिए,
0: बिल्कुल हाँ जी
1: ठीक है।
0: देखा इस तरह हाँ जी ज्यादा जगह जमीन की भी जरूरत
1: जरूरी
0: नहीं
1: तो नहीं है
0: गमले
1: गमले बिच
0: बिच
1: ही
0: ही है ना
1: गमले बिच। मैं तो हाँ एक और चीज तो हाँ साझा करना चाहता कि 2-3 साल से मेरा ये ट्रेंड हो गया कि मैं स्टीवी की जेड़ी गल करा था,
0: जी
1: ठीक है।
0: हाँ जी
1: इससे कितनी मिठास होंगी कि भाई अगर तो हाँ एक चम्मच लेंगे ना जी मान लो एक ही चम्मच की मिठास है तो एक पत्ता जरा से 4 गुना इस चम्मच ਦੇ ਬਰਾਬਰ ਮਿੱਠਾ ਦਿੰਦਾ, ਇਤਨਾ ਮਿਠਾਸ ਹੁੰਦੀ ਸੀ।
0: ਹਾਂਜੀ
1: ਠੀਕ ਹੈ। ਬੜੇ ਸਾਰੇ ਕਿਸਾਨ ਜਿਹੜੇ ਸੀ ਕੋਈ ਉਨ੍ਹਾਂ ਤੇ ਚੰਬੇ ਆਏ, ਜਲੂ ਤਿੰਨਾਂ ਨੇ ਇੰਟਰੈਕਸ਼ਨ ਕੀਤੀ ਤਾਂ ਸਹਿ ਖਰੀਦੀ ਕਰੀ ਲਈ ਗਏ ਮੇਰੇ ਤੇ ਪੌਦੇ ਤਿੱਥੋਂ ਤੇ ਲਈ ਕਰੀ ਕਿ ਨਹੀਂ ਨਹੀਂ ਆਹ ਤਾਂ ਇਹ ਚਾਹੀਦਾ ਹੀ ਚਾਹੀਦਾ। ਜ਼ਿਆਦਾਤਰ ਜਿਹੜੇ ਥੇ ਸੇ ਵਿਚਾਰੇ ਤਿੰਨਾਂ ਚ ਬਜ਼ੁਰਗ ਵੀ ਥੇ, ਕੋਈ ਸ਼ੂਗਰ ਦੇ ਮਰੀਜ਼ ਥੇ, ਤੇ ਤਿੰਨਾਂ ਬੋਲੇ ਆਹ ਤਾਂ ਬਹੁਤ ਹੀ ਬੜੀਆ ਚੀਜ਼ ਮਿਲੀ ਗਈ ਹੈ, ਆਹ ਤਾਂ ਚੀਨੀ ਦੇ ਛੁਟਕਾਰਾ ਪਾਉਣਾ ਚਾਹੁੰਦੇ, ਇਹ ਮਿਲੀ ਗਿਆ ਤਾਂ ਕਾੜਾ ਪੀ ਸਕਦੇ, ਚਾਹ ਪੀ ਸਕਦੇ, ਦੁੱਧ ਪੀ ਸਕਦੇ, ਪੱਤਾ ਪਾਇਆ ਤੁਸੀਂ ਚ ਕਨੇ ਮਿਠਾਸ ਦੀ ਮਿਠਾਸ, ਕਨੇ ਸਵਾਦ ਦਾ ਸਵਾਦ, ਕਨੇ ਫਾਇਦੇ ਦਾ ਫਾਇਦਾ
0: ਜੀ। ਠੀਕ ਹੈ ਡਾਕਟਰ ਸਾਹਿਬ ਜੀ, ਇਸ ਤੇ ਬਾਅਦ ਅਗਲਾ ਪ੍ਰਸ਼ਨ ਤੁਹਾਂ ਕਰਨਾ ਆਹ ਇਹ ਰਹਿਣਾ ਕਿ ਦੇਖਾ ਜਿਹੜਾ ਜ਼ਿਲ੍ਹਾ ਕਾਂਗੜਾ ਕਹਿੰਦਾ ਜਿਹੜਾ ਜਿਹੜਾ ਚੰਬਾ ਦੀ ਜਿਹੜੀ ਸੀਮਾ ਦੇਖਾ ਆਹ ਦੇ ਇੱਥੋਂ ਸ਼ਾਹਪੁਰ ਦਰਮਣ ਤੇ ਜਿਹੜਾ ਸਹਿ ਚੰਬਾ ਸ਼ੁਰੂ ਹੋ ਜਾਂਦਾ ਨਾ, ਕਹਿੰਦਾ ਇਲਾਕਾ ਜਿਹੜਾ ਸਹਿ ਪੂਰਾ ਜਿਹਾ ਲੱਗਦਾ ਕਿ ਕਾਂਗੜੇ ਦੀ ਜਿਹੜੀ ਜਲਵਾਯੂ ਹੈ ਤੇ ਜਿਵੇਂ ਜਿਹੜਾ ਜ਼ਿਲ੍ਹਾ ਚੰਬਾ ਕਹਿੰਦਾ ਤਿੱਥੋਂ ਦੀ ਜਿਹੜੀ ਜੜੀ ਬੂਟੀਆਂ ਹਨ ਜਾਂ ਜਿਹੜੇ ਤਿੱਥੋਂ ਦੇ ਔਸ਼ਧੀ ਪੌਦੇ ਹਨ, ਕਿਆ ਉਹਨਾਂ ਦੀ ਖੇਤੀ ਵੀ ਉਸ ਹਿਸਾਬ ਬਿਨਾਂ ਜਿਹੜੀ ਕਰਨਾ ਪਾਉਣੀ ਕਿ ਇਹ ਆਪੋ ਚ ਮਿਲੀ ਜੁਲੀ ਕੇ ਹੋ ਸਕਦੀ ਹੈ?
1: ਨਹੀਂ ਇਸੇ ਚ ਅੱਜ ਕੱਲ੍ਹ ਤਾਂ ਇਹ ਕਰਨੇ ਦਾ ਉਹ ਹੀ ਨਹੀਂ ਰਿਹਾ ਅੱਜ ਕੱਲ੍ਹ। ਅੱਜ ਕੱਲ੍ਹ ਤਾਂ ਤੁਹਾਂ, ਮੈਂ ਤੁਹਾਂ ਐਗਜ਼ਾਮਪਲ ਦੱਸਦਾ, ਮੇਰਾ ਜਿਹੜਾ ਵਿਸ਼ਵ ਵਿਦਿਆਲਿਆ ਨੌਣੀ ਵਿਸ਼ਵ ਵਿਦਿਆਲਿਆ, ਇਸ ਦੇ ਦੋ ਬੱਚੇ, ਇੱਕ ਬੱਚਾ ਜਿਹੜਾ ਸਹਿ ਕੇਸਰ ਦੀ ਖੇਤੀ ਕਰਾਦਾ
0: ਜੀ
1: ਸੋਲਨ ਦੇ ਅੰਦਰ,
0: ਹਾਂਜੀ,
1: ਦੂਜਾ ਬੱਚਾ ਜਿਹੜਾ ਸਹਿ ਕੋਡੀਸੈਪਸ ਹੁੰਦਾ ਇੱਕ,
0: ਹਾਂਜੀ,
1: ਜਿਸ ਬੋਲਦੇ ਕੀੜਾ ਜੜੀ, ਅੱਜ ਦੇ ਸਮੇਂ ਪਰ ਸਾਰੇ ਤੇ ਮਹਿੰਗੀ ਜੜੀ ਹੈ ਸਹਿ,
0: ਹਾਂਜੀ
1: ਠੀਕ ਹੈ। ਇੱਕ ਬੱਚਾ ਹੋਰ ਹੈ ਸਹਿ ਗੁੱਛੀ ਮੋਰਚਾਲਾ ਜਿਸ ਬੋਲਦੇ, ਠੀਕ ਹੈ, ਅਸਕੁਲੇ ਜਿਹੜਾ ਗੁੱਛੀ ਹੁੰਦੀ, ਠੀਕ ਹੈ, ਤਿਸ ਦਾ ਕੰਮ ਕਰਾ ਦੇ ਤਾਂ ਤੁਸੀਂ ਉਹ ਤਾਂ ਕੁਝ ਵੀ ਕਰ ਸਕਦੇ। ਕਰਨਾ ਕਿਆ ਹੈ ਕਿ ਸਹਿ ਵਾਲਾ ਇਨਵਾਇਰਮੈਂਟ ਕ੍ਰੀਏਟ ਕਰਨਾ, ਖੇਤ ਦੀ ਵੀ ਜ਼ਰੂਰਤ ਨਹੀਂ ਹੈ, ਅੰਦਰ ਕਮਰੇ ਵਿੱਚ ਬਹਿ ਕਰੀ ਵੀ ਕੰਮ ਕਰ ਸਕਦੇ, ਜਿਹਨਾਂ ਕਰਨਾ ਸਹਿ ਕਰੀ ਸਕਦੇ, ਤਿੰਨਾਂ ਵਾਸਤੇ ਕੋਈ ਸੀਮਾ ਨਹੀਂ ਹੈ,
0: ਹਾਂਜੀ,
1: ਹੈ ਨਾ, ਤਿੰਨਾਂ ਵਾਸਤੇ ਕੋਈ ਵੈਰੀਅਰ ਹੈ, ਤਾਂ ਅਗਰ ਇੱਛਾ ਸ਼ਕਤੀ ਹੈ ਤਾਂ ਸਹਿ ਕੁਥੇ ਵੀ ਬਹਿ ਕਰੀ, ਮੰਨੀ ਲਿਓ ਜਿਹੜਾ ਕਾਂਗੜੇ ਵਾਲਾ ਹੈ,
0: ਹਾਂਜੀ,
1: ਧਰਮਸ਼ਾਲਾ ਵਾਲਾ ਜਾਂ ਧਰਮਸ਼ਾਲਾ ਤੇ ਛੱਡੀ ਗਈ, ਕਾਂਗੜੇ ਅਗਰ ਕੋਈ ਕਰਨਾ ਚਾਹੁੰਦਾ ਤਾਂ ਸਹਿ ਤਿੱਥੋਂ ਹੀ ਜਿਹੜੀ ਹਿਮਾਲਿਆ ਦੀ ਕੰਡੀਸ਼ਨ ਹੈ ਨਾ, ਜਿਹੜੀ ਕਿਨੌਰ ਕਹਿੰਦੇ ਚੰਬੇ ਦੀ ਜਾਂ ਬਰਮੌਰ ਦੀ ਜਿਹੜੀ ਕੰਡੀਸ਼ਨ ਜਾਂ ਉੱਪਰ ਦੀ, ਸਹਿ ਤਿੱਥੋਂ ਹੀ ਆਪਣੇ ਘਰੇ ਕ੍ਰੀਏਟ ਕਰ ਸਕਦਾ, ਸਿਆਹੀ ਵਾਲਾ ਟੈਂਪਰੇਚਰ, ਸਿਆਹੀ ਵਾਲੀ ਜਲਵਾਯੂ, ਸਾਰੀ ਚੀਜ਼ਾਂ ਸਹਿ ਤੇ ਤਿਆਰ ਕਰੀ ਕਰੀ ਕਹਿੰਦੇ, ਇਹ ਤਾਂ ਕੰਡਿਊਸਿਵ ਕੰਡੀਸ਼ਨ ਹੁੰਦੀ ਬਈ ਆਪਣੇ ਕੰਟਰੋਲ 'ਚ, ਕਹਿੰਦੇ ਦੂਜਾ ਹੁੰਦਾ ਜਿਹੜਾ ਓਪਨ 'ਚ, ਓਪਨ 'ਚ ਇਹ ਹੈ ਕਿ ਜਿਸ ਚੀਜ਼ ਦਾ ਜਿੱਥੋਂ ਤੇ ਸਥਾਨ ਹੁੰਦਾ ਨਾ, ਜਿਸ ਬੋਲਦੇ ਆ ਐਂਡੈਮਿਕ, ਬਈ ਇਹ ਜਿਹੜੀ ਇਹ ਚੀਜ਼ ਫਲਾਣੀ ਜਗ੍ਹਾ ਤੇ ਅਤੇ ਤਿੱਥੋਂ ਆਉਣੀ,
0: ਹਾਂਜੀ,
1: ਠੀਕ ਹੈ, ਤਾਂ ਤੁਸੀਂ ਅਗਰ ਬਾਹਰ ਕਰਕੇ ਤਾਂ ਸਹਿ ਚੀਜ਼ ਦੂਜੀ ਜਗ੍ਹਾ ਨਹੀਂ ਹੋ ਸਕਦੀ। ਜੀ ਹਾਂ, ਮੈਂ ਉਦਾਹਰਣ ਦੇ ਤੌਰ ਪਰ ਲੈ ਲੈਂਦਾ, ਜੇ ਅਤੀਸ ਦੀ ਗੱਲ ਕਰੀਏ ਨਾ,
0: ਹਾਂਜੀ,
1: ਕੁਟਕੀ ਦੀ ਗੱਲ ਕਰੀਦੇ ਨਾ,
0: ਹਾਂਜੀ,
1: ਤਾਂ ਸਹਿ ਜਿਹੜਾ ਸਹਿ ਚੰਬਾ ਦੀ ਉੱਚੀ ਪਹਾੜੀ ਵੀ ਨਹੀਂ ਹੋ ਸਕਦਾ, ਸਹਿ ਪਲੇਨ ਵਿੱਚ ਨਹੀਂ ਹੋ ਸਕਦਾ,
0: ਹਾਂਜੀ,
1: ਫਿਰ ਇੱਥੋਂ ਅਗਰ ਸਫੇਦ ਮੁਸਲੀ ਦੀ ਗੱਲ ਕਰਨ ਜਾਂ ਐਲੋਵੇਰਾ ਦੀ ਗੱਲ ਕਰਨ ਜਾਂ ਬਾਕੀ ਹੋਰ ਕਰਨ, ਤਾਂ ਸਹਿ ਜਿਹੜੇ ਸਹਿ ਨਿਚਲੇ ਖੇਤਰ ਵਿੱਚ ਹੀ ਹੋ ਸਕਦਾ, ਸਹਿ ਉੱਪਰ ਵਾਲੇ ਖੇਤਰ ਵਿੱਚ ਨਹੀਂ ਹੋ ਸਕਦਾ।
0: ਹਾਂਜੀ,
1: ਇਸੇ ਤਰੀਕੇ ਦੇ ਅਗਰ ਤੁਸੀਂ ਪੇੜ ਪੌਦੇ ਦੀ ਗੱਲ ਕਰਦੇ, ਹੁਣ ਖੈਰ ਹੈ,
0: ਹਾਂਜੀ,
1: ਤਾਂ ਖੈਰ ਵੀ ਤੁਸੀਂ ਦੇਖਿਆ ਹੋਣਾ, ਜਾਂ ਚੰਦਨ ਹੈ, ਕਪੂਰ ਹੈ, ਇਹ ਜਿਹੜਾ ਇਹ ਕੁਛ ਖੇਤਰ ਹੈ ਨਾ, ਕਿਹਨਾਂ ਤੱਕ ਸੀਮਿਤ ਹੁੰਦਾ, ਤਾਂ ਇਸ ਵਿੱਚ ਤੁਸੀਂ ਕਿਆ ਚਾਹੀਦਾ ਹੁੰਦਾ ਕਿ ਤਿੱਥੋਂ ਦੀ ਜਲਵਾਯੂ ਜਿਹੜੀ ਹੈ ਸਹਿ ਵੀ ਤੇ ਇਸਦੇ ਅਨੁਕੂਲ ਹੋਣਾ ਚਾਹੀਦੀ, ਤਿੱਥੋਂ ਦੀ ਜਿਹੜੀ ਮਿੱਟੀ ਹੈ ਸਹਿ ਇਸਦੇ ਅਨੁਕੂਲ ਹੋਣਾ ਚਾਹੀਦੀ, ਤਾਂ ਹੀ ਸਹਿ ਚੀਜ਼ਾਂ ਹੋ ਸਕਦੀਆਂ।
0: ਕੁਣ ਦੇ ਬਨਸਪਤੀ ਜਿਹੜੀ ਹੈ ਸਹਿ, ਤਾਂ ਹੀ ਦੇਖਾ ਇਲਾਕਿਆਂ ਵਾਸਤੇ ਜਿਹੜੀਆਂ ਸਹਿ ਵਿਗਿਆਨਿਕਾਂ ਅਲੱਗ ਅਲੱਗ ਕਿਸਮਾਂ ਅਨੁਮੋਦਿਤ ਕੀਤੀਆਂ ਹੁੰਦੀਆਂ।
1: ਬਿਲਕੁਲ ਬਿਲਕੁਲ
0: ਜੀ। ਤਾਂ ਡਾਕਟਰ ਸਾਹਿਬ ਜੀ, ਜਿਹੜੇ ਆਹਦੇ ਕਿਸਾਨ ਸਾਥੀ, ਬਾਗਵਾਨ ਸਾਥੀ ਤੁਹਾਨੂੰ ਸੰਪਰਕ ਬਣਾਉਣਾ ਚਾਹੁੰਦੇ ਹਨ, ਜਿਹਨਾਂ ਜੋ ਕੁਤੂ ਤੇ ਪੌਧ ਮਿਲਣੀ ਹੈ, ਤਾਂ ਤੁਸੀਂ ਤਿੰਨਾਂ ਜੇ ਵੀ ਦੱਸਾਂ ਕਿ ਸਹਿ ਕਿਵੇਂ ਤੁਹਾਨੂੰ ਸੰਪਰਕ ਜਿਹੜਾ ਸਹਿ ਬਣਾਈ ਪਾਉਣ।
1: ਬਿਲਕੁਲ, ਬੜੀ ਅੱਛੀ ਗੱਲ ਤੁਸੀਂ ਬੋਲੇ। ਸਾਰੇ ਤੋਂ ਪਹਿਲੇ ਤਾਂ ਕੋਸ਼ਿਸ਼ ਇਹ ਕਰਾਂ, ਜਿਵੇਂ ਵੀ ਮੰਨੀ ਲਿਓ ਅਗਰ ਕੋਈ ਇਸ ਵਾਸਤੇ ਅਗਰ ਜਾਣਕਾਰੀ ਲੈਣਾ ਚਾਹੁੰਦਾ, ਸਾਰੇ ਤੋਂ ਪਹਿਲੇ ਤਾਂ ਆਹਾਂ ਦੇ ਦੋ ਵਿਸ਼ਵ ਵਿਦਿਆਲਿਆ ਨੇ ਇੱਥੋਂ,
0: ਹਾਂਜੀ,
1: ਇੱਕ ਨੌਣੀ ਵਿਸ਼ਵ ਵਿਦਿਆਲਿਆ ਕਰਿਆ, ਤਿੱਥੋਂ ਵੀ ਇੱਕ ਵਿਭਾਗ ਜਿਹੜਾ ਸਹਿ ਇਸੀ ਵਾਸਤੇ ਹੈ।
0: ਅੱਛਾ,
1: ਤੁਸੀਂ ਬੋਲਦੇ ਆਹਾਂ ਫੋਰੈਸਟ ਪ੍ਰੋਡਕਟ, ਇਸਦਾ ਜਿਹੜਾ ਕੰਮ ਹੈ ਸਹਿ ਹੈ ਹੀ ਸਿਰਫ ਜੜੀ ਬੂਟੀਆਂ ਦਾ ਹੀ ਕੰਮ, ਠੀਕ ਹੈ। ਇਸ ਤਰੀਕੇ ਤੇ ਤੁਹਾਂ ਦਾ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਪਾਲਮਪੁਰ ਹੈ, ਠੀਕ ਹੈ, ਇੱਥੋਂ ਤੁਸੀਂ ਸੰਪਰਕ ਕਰ ਸਕਦੇ, ਨੌਣੀ ਵਿਸ਼ਵ ਵਿਦਿਆਲਿਆ ਤੁਸੀਂ ਸੰਪਰਕ ਕਰ ਸਕਦੇ।
0: ਹਾਂਜੀ,
1: ਇਸ ਤੋਂ ਇਲਾਵਾ ਆਯੁਰਵੈਦਿਕ ਦਾ ਜਿਹੜਾ ਆਪਣਾ ਇਹਨਾਂ ਦਾ ਇੱਕ ਅਲੱਗ ਸੰਸਥਾਨ ਹੈ ਜੋਗਿੰਦਰ ਨਗਰ,
0: ਹਾਂਜੀ,
1: ਠੀਕ ਹੈ, ਤਿੱਥੋਂ ਵੀ ਤੁਸੀਂ ਜਿਹੜੇ ਤਿੱਥੋਂ ਅੱਛੇ ਜਿਹੜੇ ਅਧਿਕਾਰੀ ਹੈ, ਡਾਇਰੈਕਟਰ ਲੈਵਲ ਦੇ ਬੰਦੇ ਤਿੱਥੋਂ ਬਹਿੰਦੇ ਨਾ,
0: ਹਾਂਜੀ,
1: ਅਧਿਕਾਰੀ ਬਹਿੰਦੇ ਨਾ, ਤਿੱਥੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ। ਕਹਿੰਦੇ ਸਾਰੇ ਤੇ ਨਜ਼ਦੀਕ ਅਗਰ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਨਾ, ਤਾਂ ਫਿਰ ਕ੍ਰਿਸ਼ੀ ਵਿਗਿਆਨ ਕੇਂਦਰ, ਕ੍ਰਿਸ਼ੀ ਵਿਗਿਆਨ ਕੇਂਦਰ ਹਰੇਕ ਜ਼ਿਲ੍ਹੇ 'ਚ ਤੁਹਾਨੂੰ ਮਿਲੀ ਜਾਣੇ। ਕਹਿੰਦੇ ਤਿੱਥੋਂ ਜਿਹੜੇ ਨਾ ਸਹਿ ਕੰਸਰਨ ਅਗਰ ਵਿਗਿਆਨਿਕ ਨਹੀਂ ਵੀ ਹੋਊਗਾ, ਤਾਂ ਤਿੱਥੋਂ ਚਾਲੂ ਸੰਪਰਕ ਕਰਦੇ, ਤਾਂ ਇਹਨਾਂ ਕੋਈ ਨਾ ਕੋਈ ਤੇਨਾ ਰਸਤਾ ਜਿਹੜਾ ਸਹਿ ਕਿਸਾਨ ਬਾਗਵਾਨ ਜੋ ਦੱਸੀ ਰਹਿਣਾ ਕਿ ਤੁਸੀਂ ਇਹਨਾਂ ਨੇ ਗੱਲ ਕਰੀ ਲਿਆ, ਕਹਿੰਦੇ ਇਹ ਤੁਸੀਂ ਸੰਪਰਕ ਸੂਤਰ ਲਿਆ, ਕਹਿੰਦੇ ਤੁਸੀਂ ਇਸ ਦੀ ਜਾਣਕਾਰੀ ਤਿੱਥੋਂ ਤੇ ਲੈ ਸਕਦੇ।
0: ਜੀ ਡਾਕਟਰ ਸਾਹਿਬ ਜੀ, ਬੜੀ ਅੱਛੀ ਜਾਣਕਾਰੀ ਜਿਹੜੀ ਸਹਿ ਤੁਸੀਂ ਆਹਾਂ ਦੀਆਂ ਸੁਣਨ ਵਾਲਿਆਂ ਤੱਕ ਜਿਹੜੀ ਸਹਿ ਸੁਗੰਧਿਤ ਕਹਿੰਦੇ ਔਸ਼ਧੀ ਪੌਦਿਆਂ ਦੇ ਉੱਪਰ ਜਿਹੜੀ ਸਹਿ ਪੁਜਾਈ ਹੈ, ਤੁਸੀਂ ਆਪਣਾ ਕੀਮਤੀ ਸਮੇਂ ਨਿਕਾਲੀ ਕੇ ਜ਼ਿਲ੍ਹਾ ਚੰਬਾ ਤੇ ਜਿਹੜਾ ਸਹਿ ਤੋਂ ਆਕਾਸ਼ਵਾਣੀ ਧਰਮਸ਼ਾਲਾ ਦੇ ਟਿਆਲੇ ਪਰ ਆਏ, ਤੁਹਾਂ ਦਾ ਬਹੁਤ ਬਹੁਤ ਧੰਨਵਾਦ।
2: ਕਿਸਾਨ ਸਾਥੀਓ, ਆਸ਼ਾ ਕਰਨੀ ਕਿ ਇਸ ਜਾਣਕਾਰੀ